ਅੱਜ ਦਿਨ ਐਤਵਾਰ 4 ਅਕਤੂਬਰ ਅਤੇ 2026 ਦੀ ਸੱਜਰੀ ਸਵੇਰ ਅਤੇ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 ਐਫ ਐਮ ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ। ਬਹੁਤ ਵਧੀਆ ਮੌਸਮ ਜੀ, ਅੱਜ ਦਾ ਮੌਸਮ ਦਿਨ ਪੂਰਾ ਸਾਫ਼ ਰਹੇਗਾ, ਟੈਂਪਰੇਚਰ ਤਕਰੀਬਨ 25 ਤੱਕ ਵਧੇਗਾ। ਕੱਲ੍ਹ ਨੂੰ ਟੈਂਪਰੇਚਰ 14 ਤੋਂ 23 ਤੱਕ, ਮੰਗਲਵਾਰ ਨੂੰ ਫਿਰ 15 ਤੋਂ 27, ਬੁੱਧਵਾਰ ਨੂੰ ਟੈਂਪਰੇਚਰ ਫਿਰ ਘੱਟ ਜਾਣਾ ਮੁੜ ਕੇ 12 ਤੋਂ 19, ਬੁੱਧਵਾਰ ਅਤੇ ਵੀਰਵਾਰ ਟੈਂਪਰੇਚਰ 12 ਤੋਂ 19, ਅਤੇ ਸ਼ੁੱਕਰਵਾਰ ਨੂੰ ਫਿਰ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋਏਗਾ, ਟੈਂਪਰੇਚਰ 24, ਸ਼ਨਿਚਰਵਾਰ ਨੂੰ 28 ਅਤੇ ਐਤਵਾਰ ਨੂੰ ਫਿਰ 24। ਸੋ ਰਲਿਆ ਮਿਲਿਆ ਮੌਸਮ ਪੂਰਾ ਹਫ਼ਤਾ ਚੱਲੇਗਾ। ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ 'ਚ ਰਹਿੰਦੇ ਹਾਂ ਤਾਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰੋ FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ। ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਹਾਂ, ਆਊਟ ਆਫ ਵੈਸਟਰਨ ਸਿਡਨੀ ਬੈਠੇ ਹਾਂ ਤਾਂ ਤੁਸੀਂ www.sur999.com.au 'ਤੇ ਸੁਣ ਸਕਦੇ ਹੋ, ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਵੀ ਸੁਣ ਸਕਦੇ ਹੋ। ਸਮਾਂ ਸਿਡਨੀ ਦਾ 8 ਤੋਂ ਲੈ ਕੇ 10 ਵਜੇ ਤੱਕ। ਸੋ ਬਹੁਤ ਵਧੀਆ ਮੌਸਮ ਨਾਲ ਦਿਨ ਚੱਲ ਰਿਹਾ ਅੱਜ, ਸਵੇਰ ਨੂੰ ਥੋੜ੍ਹੀ ਜਿਹੀ ਧੁੰਦ ਵਰਗੀ ਮੌਸਮ ਸੀ ਪਿਛਲੀ ਰਾਤ, ਕੱਲ੍ਹ ਕਾਫੀ ਡਿਫਰੈਂਟ ਡਿਫਰੈਂਟ ਏਰੀਏ ਦੇ ਵਿੱਚ ਜ਼ੋਰ ਜ਼ੋਰ ਦੀ ਮੀਂਹ ਵੀ ਪਿਆ ਸੀ। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਪਰਮਾਤਮਾ ਦੇ ਨਾਂ ਦੇ ਨਾਲ, ਉਸ ਤੋਂ ਬਾਅਦ 'ਚ ਗੀਤ ਸੰਗੀਤ ਦਾ ਸਫ਼ਰ ਲੈ ਕੇ ਆਉਂਦੇ ਹਾਂ।

0: At home,
1: at work,
0: or in the car. Check out Swah 99.9 on the iHeartRadio app.
1: Take us with you wherever you go.
2: ਸਮਾਂ ਇਸ ਵੇਲੇ 8:15 ਹੋ ਗਏ ਨੇ। ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਰਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਇਹ ਸੀ ਬੁੱਲੇ ਸ਼ਾਹ ਦਾ ਕਲਾਮ। ਚਲੋ ਅੱਗੇ ਕੁਛ ਰਲੇ ਮਿਲੇ ਗਾਣੇ ਸੁਣਦੇ ਹਾਂ, ਪੰਜਾਬੀ ਗਾਣੇ ਜਿਨ੍ਹਾਂ ਵਿੱਚ ਪੰਜਾਬੀ ਦੇ ਮਸ਼ਹੂਰ ਸਿੰਗਰਸ ਜਿੱਦਾਂ ਕਿ ਇੰਦਰਜੀਤ ਨਿੱਕੂ, ਨਛੱਤਰ ਗਿੱਲ, ਹਰਭਜਨ ਮਾਨ, ਜਸਪਿੰਦਰ ਨਰੂਲਾ, ਮਾਸਟਰ ਸਲੀਮ ਵਗੈਰਾ ਵਗੈਰਾ, ਉਹਨਾਂ ਦੇ ਗਾਏ ਹੋਏ ਕੁਛ ਗੀਤ ਸੁਣਦੇ ਹਾਂ। ਤੁਹਾਡੇ ਮਨ 'ਚ ਵੀ ਕੋਈ ਗੱਲਬਾਤ ਹੋਵੇ, ਕਮਿਊਨਿਟੀ ਨਾਲ ਸਾਂਝੀ ਕਰਨੀ ਹੋਵੇ, ਤਾਂ ਜ਼ਰੂਰ ਪ੍ਰੋਗਰਾਮ ਦੌਰਾਨ ਫੋਨ ਕਰਕੇ ਦੱਸਣਾ।

0: 99.9
1: ਤੁਸੀਂ ਸੁਣ ਰਹੇ ਆਪਣੇ ਕੁਛ ਪੰਜਾਬੀ ਰਲੇ ਮਿਲੇ ਗਾਣੇ ਸੈਗਮੈਂਟ ਦੇ ਵਿੱਚ ਤੁਹਾਡੀ ਪਸੰਦ ਦੇ ਵੀ ਕੋਈ ਕਲਾਕਾਰ ਹੁਣ ਤਾਂ ਜ਼ਰੂਰ ਦੱਸੋ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੀ ਗਾਣੇ ਇਕੱਠੇ ਕਰਕੇ ਲਿਆਈਏ ਅੱਜ ਨਛੱਤਰ ਗਿੱਲ ਇੰਦਰਜੀਤ ਮਿੱਕੂ ਮਾਸਟਰ ਸਲੀਮ ਹਰਭਜਨ ਮਾਨ ਸ਼ੇਰਾ ਹਰਭਜਨ ਸ਼ੇਰਾ ਜਸਪਿੰਦਰ ਨਰੂਲਾ ਇਹਨਾਂ ਦੇ ਕੁਛ ਗਾਣੇ ਤੁਸੀਂ ਸੁਣ ਰਹੇ ਹੋ

0: ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ ਸਿਡਨੀ ਟਾਈਮ ਦੇ ਹਿਸਾਬ ਨਾਲ 8 ਤੋਂ ਲੈ ਕੇ 10 ਵਜੇ ਤੱਕ ਸੁਣਨ ਵਾਸਤੇ ਅਗਰ ਤੁਸੀਂ ਸਿਡਨੀ ਵੈਸਟ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਫ੍ਰੀ ਔਨ ਏਅਰ ਰੇਡੀਓ ਅਤੇ FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣ ਸਕਦੇ ਹੋ ਜੇ ਤੁਸੀਂ ਦੁਨੀਆ ਦੇ ਕਿਸੇ ਹੋਰ ਕੋਨੇ 'ਚ ਰਹਿ ਰਹੇ ਹਾਂ ਸਿਡਨੀ ਦੇ ਕਿਸੇ ਹੋਰ ਕੋਨੇ 'ਚ ਰਹਿ ਰਹੇ ਹਾਂ ਅਤੇ ਕਿਤੇ ਵੀ ਸੁਣਨਾ ਹੋਵੇ ਤਾਂ www.swr999.com.au 'ਤੇ ਸੁਣੋ ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਸੁਣੋ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਇੱਕ ਆਪਣੀ ਕਹਾਣੀ ਸੋ ਗੀਤ ਸੰਗੀਤ ਦਾ ਇਹ ਸਫ਼ਰ 2 ਘੰਟੇ ਦਾ ਗਾਣੇ ਜਾਂ ਹਰ ਤਰ੍ਹਾਂ ਦੀ ਚੀਜ਼ ਇਕੱਠੇ ਕਰਕੇ ਲਿਆਈ ਦੀ ਹੈ ਕੋਸ਼ਿਸ਼ ਕਰੀਦੀ ਹੈ ਕਿ ਹਰ ਚੀਜ਼ ਤੁਹਾਡੇ ਮਨੋਰੰਜਨ ਵਾਸਤੇ ਪੇਸ਼ ਕੀਤੀ ਜਾਵੇ ਤੁਹਾਨੂੰ ਕਿੱਦਾਂ ਦੀ ਲੱਗਦਾ ਪ੍ਰੋਗਰਾਮ ਤਾਂ ਪ੍ਰੋਗਰਾਮ ਦੌਰਾਨ ਤੁਸੀਂ ਜ਼ਰੂਰ ਦੱਸ ਸਕਦੇ ਹੋ ਫੋਨ ਨੰਬਰ 02-9676-3999 ਜਾਂ ਤੁਸੀਂ ਈਮੇਲ ਕਰੋ sham.kumar@swr999.com.au 'ਤੇ ਅੱਜ ਦਾ ਮੌਸਮ ਬਹੁਤ ਵਧੀਆ ਜੀ ਦਿਨ ਪੂਰਾ ਸਾਫ਼ ਰਹੇਗਾ ਅੱਜ ਟੈਂਪਰੇਚਰ ਤਕਰੀਬਨ 25 ਧੁੱਪ ਰਹੇਗੀ ਕੱਲ੍ਹ ਨੂੰ ਮੀਂਹ ਦੀ ਸੰਭਾਵਨਾ ਹੈਗੀ ਆ ਟੈਂਪਰੇਚਰ ਤਕਰੀਬਨ 22 60% ਮੀਂਹ ਦੀ ਸੰਭਾਵਨਾ ਅਤੇ ਮੰਗਲਵਾਰ ਨੂੰ ਟੈਂਪਰੇਚਰ 27 ਬੁੱਧਵਾਰ ਨੂੰ ਫਿਰ 19 ਹੋ ਜਾਣਾ ਵੀਰਵਾਰ ਨੂੰ 19 ਅਤੇ ਸ਼ੁੱਕਰਵਾਰ ਨੂੰ 24 ਅਤੇ ਸ਼ਨਿਚਰਵਾਰ ਨੂੰ 28 ਅਤੇ ਐਤਵਾਰ ਨੂੰ 24 ਸੋ ਦੇਖੋ ਜੀ ਇਹ ਪੂਰੇ ਹਫ਼ਤੇ ਦੇ ਵਿੱਚ ਇੱਕ ਦਿਨ ਮੀਂਹ ਦਾ ਵੀ ਰੱਖਿਆ ਟੈਂਪਰੇਚਰ ਵਧੂਗਾ ਵੀ ਅਤੇ ਟੈਂਪਰੇਚਰ ਘਟੂਗਾ ਵੀ ਬੁੱਧ ਵੀਰਵਾਰ ਨੂੰ ਟੈਂਪਰੇਚਰ 19 ਰਹੇਗਾ ਦੋ ਗੱਲਾਂ ਸੁਣਦੇ ਹਾਂ ਜਿਹੜੀਆਂ ਵਧੀਆ ਲੱਗਦੀਆਂ ਕੋਈ ਨਾ ਕੋਈ ਜ਼ਿੰਦਗੀ 'ਚ ਝੰਝੋੜ ਕੇ ਜਾਵੇ ਉਹ ਦੋ ਗੱਲਾਂ
1: ਇੱਕ ਦਿਨ ਮੇਰੇ ਬਹੁਤ ਪੁਰਾਣੇ ਮਿੱਤਰ ਸਾਡੇ ਘਰ ਆਏ ਆਸਟ੍ਰੇਲੀਆ ਵਿੱਚ ਉਹ ਪਹਿਲੀ ਵਾਰ ਹੀ ਸਾਡੇ ਘਰ ਆਏ ਸਨ ਉਹ ਗਣਿਤ ਦੇ ਅਧਿਆਪਕ ਰਹਿ ਚੁੱਕੇ ਸਨ ਅਤੇ ਸਕੂਲ ਦੇ ਪ੍ਰਿੰਸੀਪਲ ਵੀ ਜਦੋਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਤੁਰੀ ਤਾਂ ਉਹਨਾਂ ਸਹਿ ਸੁਭਾਅ ਹੀ ਪੁੱਛਿਆ ਤੁਹਾਡਾ ਬੇਟਾ ਗਣਿਤ ਵਿੱਚ ਕਿਵੇਂ ਹੈ ਮੈਂ ਉਹਨਾਂ ਦੇ ਸਵਾਲ ਨੂੰ ਅਣਗੌਲਿਆਂ ਕਰਦਿਆਂ ਹੋਇਆਂ ਆਪਣੇ ਬੇਟੇ ਵੱਲ ਇਸ਼ਾਰਾ ਕਰਦਿਆਂ ਕਿਹਾ ਭਾਅ ਜੀ ਇਹ ਆਰਟ ਵਿੱਚ ਬਹੁਤ ਵਧੀਆ ਜੇ ਇਹਦੀਆਂ ਬਣਾਈਆਂ ਹੋਈਆਂ ਤਸਵੀਰਾਂ ਤਾਂ ਸਕੂਲ ਦੀ ਕੰਧ 'ਤੇ ਲੱਗੀਆਂ ਨੇ ਅਤੇ ਇਹ ਕੰਪਿਊਟਰ ਵਿੱਚ ਵੀ ਬਹੁਤ ਵਧੀਆ ਜੇ ਕਈ ਵਾਰ ਤਾਂ ਇਹਦੇ ਅਧਿਆਪਕ ਵੀ ਇਹਨੂੰ ਬੁਲਾ ਲੈਂਦੇ ਆ ਆਪਣਾ ਕੰਪਿਊਟਰ ਠੀਕ ਕਰਨ ਲਈ ਫਿਰ ਮੈਂ ਆਪਣੇ ਬੇਟੇ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਉਹਨਾਂ ਨੂੰ ਵਿਖਾਈਆਂ ਉਹ ਵੇਖ ਕੇ ਬਹੁਤ ਖੁਸ਼ ਹੋਏ ਜਦੋਂ ਉਹ ਚਲੇ ਗਏ ਤਾਂ ਮੇਰੇ ਬੇਟੇ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਅਤੇ ਨਾਲੇ ਕਿਹਾ ਮੇਰੇ ਪਾਪਾ ਸਭ ਤੋਂ ਵਧੀਆ ਮੈਂ ਪੁੱਛਿਆ ਕਿਉਂ ਕਹਿਣ ਲੱਗਾ ਜਦੋਂ ਉਹਨਾਂ ਪੁੱਛਿਆ ਸੀ ਵੀ ਇਹ ਗਣਿਤ ਵਿੱਚ ਕਿੱਦਾਂ ਹੈ ਅਤੇ ਮੈਨੂੰ ਲੱਗਾ ਹੁਣ ਮੇਰੀ ਬਹੁਤ ਬੇਇੱਜ਼ਤੀ ਆਉਣ ਵਾਲੀ ਹੈ ਪਰ ਤੁਸੀਂ ਤਾਂ ਗਣਿਤ ਦੀ ਗੱਲ ਹੀ ਨਹੀਂ ਕੀਤੀ ਸਗੋਂ ਉਹਨਾਂ ਨੂੰ ਮੇਰੀਆਂ ਤਸਵੀਰਾਂ ਵਿਖਾ ਕੇ ਹੋਰ ਪ੍ਰਭਾਵਿਤ ਕਰਤਾ ਅਤੇ ਉਹਨੇ ਮੈਨੂੰ ਇੱਕ ਵਾਰ ਫਿਰ ਘੁੱਟ ਕੇ ਜੱਫੀ ਪਾਈ ਮੈਂ ਉਸੇ ਵੇਲੇ ਇੱਕ ਕਾਗਜ਼ ਲਿਆ ਅਤੇ ਉਸ ਉੱਤੇ ਲਿਖਿਆ ਜੁਗਰਾਜ ਇਜ਼ ਬੈਸਟ ਅਰਥਾਤ ਜੁਗਰਾਜ ਸਭ ਤੋਂ ਵਧੀਆ ਮੇਰੇ ਬੇਟੇ ਦਾ ਨਾਂ ਜੁਗਰਾਜ ਹੈ ਅਤੇ ਉਹ ਟੁਕੜਾ ਮੈਂ ਆਪਣੇ ਫਰਿੱਜ ਉੱਤੇ ਚਿਪਕਾ ਦਿੱਤਾ ਜਿਹੜਾ ਹਾਲੇ ਤੱਕ ਫਰਿੱਜ ਉੱਤੇ ਲੱਗਾ ਹੈ ਜਿਸ ਦਿਨ ਦਾ ਉਹ ਲਿਖ ਕੇ ਲਾਇਆ ਹੈ ਮੇਰੇ ਬੇਟੇ ਨੇ ਉਸ ਦਿਨ ਤੋਂ ਹੋਰ ਵੀ ਵਧੀਆ ਬਣਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਵਿਸ਼ਿਆਂ ਵਿੱਚ ਤੁਸੀਂ ਸੋਚਦੇ ਹੋ ਕਿ ਤੁਹਾਡਾ ਬੱਚਾ ਸਭ ਤੋਂ ਵਧੀਆ ਹੋਵੇ ਹੋ ਸਕਦਾ ਹੈ ਉਹਨਾਂ ਵਿਸ਼ਿਆਂ ਵਿੱਚ ਉਹ ਕਮਜ਼ੋਰ ਹੋਵੇ ਪਰ ਜੇ ਤੁਸੀਂ ਥੋੜ੍ਹਾ ਜਿਹਾ ਵੀ ਗੌਰ ਕਰੋਗੇ ਤਾਂ ਤੁਸੀਂ ਆਪਣੇ ਬੱਚੇ ਵਿੱਚ ਜ਼ਰੂਰ ਇਹੋ ਜਿਹੀ ਕੋਈ ਨਾ ਕੋਈ ਗੱਲ ਲੱਭ ਲਓਗੇ ਜਿਸ ਨੂੰ ਤੁਸੀਂ ਬੜੇ ਮਾਣ ਨਾਲ ਦੂਜਿਆਂ ਨੂੰ ਦੱਸ ਸਕੋ ਯਕੀਨ ਕਰੋ ਜਿਸ ਦਿਨ ਤੁਸੀਂ ਆਪਣੇ ਬੱਚੇ ਵਿੱਚ ਉਹ ਗੱਲ ਲੱਭ ਲਈ ਉਸ ਦਿਨ ਤੁਹਾਡਾ ਬੱਚਾ ਵੀ ਬੜੇ ਮਾਣ ਨਾਲ ਕਹੇਗਾ ਮੇਰੇ ਪਾਪਾ ਸਭ ਤੋਂ ਵਧੀਆ
0: ਸੋ ਗੱਲ ਲੱਭਣ ਦੀ ਗੱਲ ਆ ਕਿੱਦਾਂ ਆਪਾਂ ਲੱਭਦੇ ਹਾਂ ਕਮਜ਼ੋਰੀਆਂ ਵੱਲ ਨਾ ਜਾਓ ਕੋਈ ਤਰੀਕਾ ਲੱਭੋ ਕਿੱਦਾਂ ਆਪਾਂ ਜ਼ਿੰਦਗੀ 'ਚ ਉਹਨੂੰ ਇੰਪਰੂਵ ਵੀ ਕਰ ਸਕਦੇ ਹਾਂ। ਚਲੋ ਗੀਤ ਸੁਣਦੇ ਹਾਂ ਰਣਜੀਤ ਬਾਬਾ ਦੀ ਆਵਾਜ਼ 'ਚ। ਭਾਗਾਂ ਦੀ ਗੱਲ ਕਰਦੇ ਹਾਂ, ਭਾਗ ਕੀ ਹੁੰਦੇ ਆ, ਕਦੋਂ ਆਪਾਂ ਵਧੀਆ ਭਾਗ ਅਤੇ ਨਾ ਵਧੀਆ ਭਾਗ, ਇਹਨਾਂ ਚੀਜ਼ਾਂ ਨੂੰ ਡਿਟਰਮਿਨ ਕਰਦੇ ਹਾਂ।

0: 99.9.
1: ਸੋ ਲੰਬੀ ਉਮਰ ਦੀ ਕਾਮਨਾ, ਲੋਕ ਗੀਤ ਜਿੰਨੀ ਉਮਰ, ਲੋਕ ਗੀਤ ਕਦੀ ਮਰਦੇ ਨਹੀਂ, ਐਡੀ ਵੱਡੀ ਉਮਰ ਦੀ ਕਾਮਨਾ ਕਰ ਗਿਆ। ਚਲੋ ਅੱਗੇ ਰੀਸ ਖਾਨ ਦੇ ਕੋਲੋਂ ਸਿਤਾਰ ਦੇ ਉੱਤੇ ਸਿਤਾਰ ਦੀਆਂ ਤਾਰਾਂ ਕਿੱਦਾਂ ਆਵਾਜ਼ ਕੱਢਦੀਆਂ ਇੱਕ ਤਰਜ਼ ਸੁਣਦੇ ਹਾਂ।

ਤੁਸੀਂ ਇਹ ਗਾਣੇ ਦੀ ਤਰਜ ਸੁਣ ਰਹੇ ਹੋ। ਇਹ ਗਾਣੇ ਦੀ ਤਰਜ ਜਿਹੜੀ ਆ ਨਫੀਸ ਖਾਨ ਨੇ ਸਿਤਾਰ 'ਤੇ ਰੇਸ ਖਾਨ ਨੇ ਵਾਇਲਨ 'ਤੇ, ਦੋਨਾਂ ਦਾ ਇਕੱਠਿਆਂ ਦਾ ਸੁਮੇਲ, ਇੱਕੋ ਗਾਣੇ ਤਰਜ ਦੋ ਜਣੇ ਇਕੱਠੇ ਕੱਢ ਰਹੇ ਨੇ, ਉਹ ਤੁਸੀਂ ਸੁਣ ਰਹੇ ਹੋ।

ਤਰਜ ਤੋਂ ਥੋੜ੍ਹਾ ਥੋੜ੍ਹਾ ਆਈਡੀਆ ਤਾਂ ਲੱਗ ਗਿਆ ਹੋਵੇਗਾ। ਇਹ ਗਾਣਾ ਸੀ ਚੰਨ ਮਾਈਆ ਤੇਰੀ ਰਾਹ ਪਈ ਤੱਕਣੀ ਆ। ਚਲੋ ਗਾਣਾ ਤੁਹਾਨੂੰ ਸੁਣਾਉਂਦੇ ਹਾਂ। ਖਰਮ ਜੀ ਸ਼ਾਨ ਦੀ ਆਵਾਜ਼ 'ਚ ਇਹ ਗੀਤ ਚੰਨ ਮਾਈਆ ਤੇਰੀ ਰਾਹ ਮੈਂ ਤੱਕਦੀ ਹਾਂ।

0: SWA 99.9.
1: The difference is the music.
2: So this is Ghana. Chan Maya Tera Raa Pe Tak Diya. Behtreen Ghana, Behtreen Bol. ਸਮਾਂ ਇਸ ਵੇਲੇ 9 ਵੱਜ ਕੇ ਅਤੇ 26 ਮਿੰਟ ਹੋ ਗਏ ਨੇ ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਚਲੋ ਗਾਣਾ ਰਾਜਵੀਰ ਜਵੰਦਾ ਉਹਨਾਂ ਦੀ ਆਵਾਜ਼ 'ਚ ਉਹ ਸੁਣਦੇ ਹਾਂ ਬਹੁਤ ਹੀ ਵਧੀਆ ਬੋਲ

0: ਲਓ ਜੀ ਮਾਨਕੋ ਤੁਹਾਡੀ ਸਵੇਰ ਦੀ ਪਹਿਲੀ ਚਾਹ।
1: ਕਿਹਦੀ ਕੀ ਲੋੜ ਸੀ ਮੈਨੂੰ ਦੱਸ ਦੇ ਮੈਂ ਬਣਾ ਲਿਆਉਂਦੀ।
0: ਸਾਡਾ ਕੁਛ ਵੰਡਿਆ ਸਾਰੀ ਉਮਰ ਤੁਸੀਂ ਪਲਾਈ ਮੈਨੂੰ ਹੁਣ ਚਾਹ ਮੈਂ ਪਲਾਉਂਗਾ ਤੁਹਾਨੂੰ ਖੁਸ਼ ਵੀ ਤਾਂ ਰੱਖਣਾ।

0: 99.9.
1: The difference is the music.
2: ਸੋ ਧਾਗਿਆਂ ਨਾਲ ਕੱਢਿਆ ਸੀ ਮੋਰ, ਪਰ ਉਹ ਸੱਚੀ ਮੁੱਚੀ ਕਿੱਥੋਂ ਮੋਰ ਆ ਗਿਆ ਨੀ ਮਾਂ। ਰੇਡੀਓ 'ਤੇ ਫਰਮਾਇਸ਼ ਕਰਕੇ ਗਾਣੇ ਸੁਣਦੀ ਸੀ, ਪਰ ਉਹ ਗਾਣਿਆਂ ਦੇ ਵਿੱਚੋਂ ਉਹ ਕਿੱਥੋਂ ਬਾਹਰ ਨਿਕਲ ਕੇ ਆ ਗਿਆ। ਸੋ ਇਹ ਸੀ ਮੋਰ। ਅੱਗੇ ਕਮੇਡੀ ਦੀਆਂ ਦੋ ਚਾਰ ਗੱਲਾਂ ਸੁਣਦੇ ਹਾਂ ਜੀ। ਬਿੰਨੂ ਢਿੱਲੋਂ, ਬਿੰਨੂ ਢਿੱਲੋਂ ਹੁਣੀ ਬਹੁਤ ਵਧੀਆ ਕਮੇਡੀ 'ਚ ਵਧੀਆ ਵਧੀਆ ਸੰਦੇਸ਼ ਵੀ ਦੇ ਜਾਂਦੇ, ਗੱਲਬਾਤ ਵੀ ਕਰ ਦਿੰਦੇ, ਉਹਨਾਂ ਵਿੱਚੋਂ ਇਹ ਸੁਣਦੇ ਹਾਂ।
3: ਸ਼ੁਰੂ ਕਰ, ਸ਼ੁਰੂ
4: ਗੱਲ ਸਮਝੀ ਦੀ ਹੁੰਦੀ, ਸ਼ੁਰੂ ਕਰ, ਤੈਨੂੰ ਪਹਿਲਾਂ ਸਿਖਾਇਆ ਨਹੀਂ ਸੀ ਮੈਂ।
5: ਸਤਿ ਸ਼੍ਰੀ ਅਕਾਲ ਘੁੱਗੀ ਭਾਜੀ, ਤੁਹਾਨੂੰ ਹੀ ਕਹਿ ਰਹੀ ਹਾਂ ਘੁੱਗੀ ਭਾਜੀ।
3: ਮੈਂ ਹੋਇਆ ਭਾਜੀ ਕਿੱਥੇ ਮਗਰ।
5: ਸਤਿ ਸ਼੍ਰੀ ਅਕਾਲ ਬੇਦੀ ਭਾਜੀ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬੇਦੀ ਮੈਂ ਤੇ ਭਾਜੀ ਘੁੱਗੀ।
4: ਫਿੱਟੇ ਮੂੰਹ ਆਉਂਦੀ ਪੈਰਾਂ ਤੇ ਕਹਾੜੀ ਮਾਰਤੀ ਨਾ।
5: ਕਿਉਂ, ਮੈਂ ਕੀ ਕੀਤਾ?
4: ਉਹਨਾਂ ਨੂੰ ਭਾਜੀ ਭਾਜੀ ਕਹਿ ਕੇ ਬੁਲਾਈ ਜਾਂਦੀ ਹੈ।
5: ਮੈਂ ਤਾਂ ਉਹਨਾਂ ਨੂੰ ਰਿਸਪੈਕਟ ਦਿੱਤੀ ਹੈ।
4: ਓਏ, ਉਹਨਾਂ ਦੀ ਰਿਸਪੈਕਟ ਤਾਂ ਭਾਵਨਾ ਸਾਰੀ ਦੁਨੀਆ ਕਰਦੀ ਹੈ, ਉਹ ਤਾਂ ਵਿਚਾਰੇ ਪਿਆਰ ਦੇ ਭੁੱਖੇ ਨੇ,
5: ਤਾਂ ਹੀ ਉਹਨਾਂ ਨਾਲ ਇਕੱਠੇ ਬੈਠੇ ਨੇ।
4: ਓਏ, ਉਹਨਾਂ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ, ਕਿਉਂ ਵਿਚਾਰੇ ਗਰੀਬ ਬੰਦਿਆਂ ਦੇ ਘਰ ਤੜਵਾਏਗੀ, ਨਾਲੇ ਮੈਨੂੰ ਪਹਿਲੇ ਐਪੀਸੋਡ 'ਚ ਬਾਹਰ ਕਢਵਾਏਗੀ।
5: ਮੇਰਾ ਉਹ ਮਤਲਬ ਨਹੀਂ ਸੀਗਾ, ਮੈਂ ਤਾਂ ਉਹਨਾਂ ਨੂੰ ਦਿਲੋਂ ਰਿਸਪੈਕਟ ਦਿੱਤੀ ਸੀ, ਦਿਲੋਂ।
4: ਨਾ, ਉਹਨਾਂ ਨੇ ਤੇਰੇ ਦਿਲ ਦੇ ਵਿੱਚ ਵੜ ਕੇ ਦੇਖਣਾ ਤੂੰ ਰਿਸਪੈਕਟ ਦੇ ਰਹੀ ਹੈ। ਮੰਨਿਆ ਵੀ ਰਿਸਪੈਕਟ ਦੋ ਯਾਰ, ਪਰ ਕੋਈ ਵੀ ਮੁੰਡਾ ਅੱਜ ਦੇ ਯੁੱਗ ਦੇ ਵਿੱਚ ਨਾ ਭਾਜੀ ਕਹਾ ਕੇ ਅਨਕੰਫਰਟੇਬਲ ਫੀਲ ਕਰਦਾ। ਅੱਜ ਦਾ ਭਾਜੀ ਹੈ ਨਾ ਭਾਜੀ, ਇਹਨੂੰ ਤਾਂ ਬਸ ਖਾ ਜੋ ਖਾ। ਓਏ, ਉਸ ਤਰੀਕੇ ਨਾਲ ਨਹੀਂ ਜਿਸ ਤਰ੍ਹਾਂ ਕੁੜੀਆਂ ਖਾਂਦੀਆਂ ਨੇ, ਉੱਦਾਂ ਨਹੀਂ ਗੱਲ ਕਰਦਾ ਮੈਂ, ਤੈਨੂੰ ਐਗਜ਼ਾਮਪਲ ਦੇ ਕੇ ਦੱਸਦਾ। ਭਾਜੀ ਨੂੰ ਅੰਦਰ ਹੀ ਰੱਖਵਾ, ਦੇਖ ਹੁਣ ਮੈਂ ਮੁਖਾਤਬ ਹੋਣਾ, ਦੇਖੀ ਕਿੰਨੇ ਵਧੀਆ ਰਿਹਾ। ਸਤਿ ਸ਼੍ਰੀ ਅਕਾਲ ਘੁੱਗੀ ਜੀ, ਭਾਅ ਨੂੰ ਅੰਦਰ ਹੀ ਰੱਖੋ, ਠੀਕ ਹੈ ਨਾ। ਜੇ ਹੁਣ ਤੈਨੂੰ ਵਧੀਆ ਲੱਗੂ ਜੇ ਮੈਂ ਤੈਨੂੰ ਭੈਣ ਜੀ ਕਹਿ ਕੇ ਬੁਲਾਵਾਂ। ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ।
5: ਬਿਲਕੁਲ ਵੀ ਨਹੀਂ, ਵੈਰੀ ਬੈਡ, ਵੈਰੀ ਬੈਡ।
4: ਬਸ ਫਿਰ ਸਿੰਪਲ, ਭਾਅ ਜੀ ਸਾਨੂੰ ਕਰੋ ਮਾਫ਼, ਸਾਰੀ ਪੁਰਾਣੀ ਗੱਲ 'ਤੇ ਮਾਰੋ ਪੋਚਾ, ਅਸੀਂ ਨਵੇਂ ਸਿਰੇ ਤੁਹਾਨੂੰ ਇੰਟਰੋਡਕਸ਼ਨ ਦਿੰਦੇ ਹਾਂ। ਮੈਂ ਹਾਂ ਬਿੰਨੂ ਢਿੱਲੋਂ, ਅਤੇ ਆ ਮੇਰੇ ਨਾਲ ਭਾਵਨਾ। ਭਾਵਨਾ ਲੇਲੇ ਪੇਪੇ ਕਰਕੇ ਨਾ ਵਧੀਆ ਤਰੀਕੇ ਨਾਲ ਇੰਟਰੋਡਕਸ਼ਨ ਦੇ, ਨਾਲੇ ਇਕੱਲੀ ਰਿਸਪੈਕਟ ਨਾਲ ਇੱਥੇ ਕੰਮ ਨਹੀਂ ਚੱਲਣਾ।
5: ਕਿਆ
4: ਬਾਤ ਹੈ ਭਾਵਨਾ, ਇਹਨਾਂ ਦੀ ਜਵਾਨੀ ਦਾ ਰਾਜ ਇਹ ਹੈ
5: ਕੀ
4: ਇਹਨਾਂ ਨੇ ਸਾਰੀ ਉਮਰ ਕਿਸੇ ਤੋਂ ਭਾਜੀ ਖਾਇਆ ਨੀ।
5: ਇਹ ਤਾਂ ਤੂੰ ਮੈਨੂੰ ਬਹੁਤ ਚੰਗੀ ਗੱਲ ਦੱਸੀ ਹੈ ਮੁੰਡਿਆਂ ਨੂੰ ਇੰਪ੍ਰੈਸ ਕਰਨ ਦੀ, ਅੱਜ ਤੋਂ ਬਾਅਦ ਤਾਂ ਮੇਰਾ ਇਹੀ ਸੁਪਰ ਹਿੱਟ ਫਾਰਮੂਲਾ ਹੋਏਗਾ।
4: ਬਸ ਭਾਵਨਾ, ਮੇਰੀ ਇਸ ਗੱਲ ਨੂੰ ਨਾ ਆਪਦੇ ਪੱਲੇ ਬੰਨ ਕੇ ਰੱਖੀ, ਜ਼ਿੰਦਗੀ 'ਚ ਕਾਮਯਾਬ ਹੋਣਾ ਜੀ।
5: ਸੋ ਸਵੀਟ ਆਫ ਯੂ, ਥੈਂਕ ਯੂ ਭਾਜੀ।

0: ਹੁਣ ਤੇਰੀ ਰੱਖਿਆ ਨਹੀਂ ਕਰ ਸਕਦੇ।
1: ਰੱਖਿਆ ਕਿਉਂ?
0: ਮਤਲਬ ਭਾਜੀ ਰੱਖੜੀ ਸਿਰਫ ਨਾਮ ਦੀ ਓ ਰੱਖੜੀ ਰਹਿ ਗਈ। ਮੈਨੂੰ ਸੌ ਲੱਗੇ ਭਾਜੀ, ਜਦੋਂ ਦਾ ਮੈਂ ਸਟੇਜ ਤੇ ਆਇਆ ਨਾ, ਮੇਰਾ ਤਾਂ ਆਪਣੀ ਆਈਟਮ ਵੱਲ ਹੀ ਧਿਆਨ ਹੈ।
1: ਅਸੀਂ ਪ੍ਰੋਗਰਾਮ ਦੇ ਵਿੱਚ ਆ,
0: ਮੈਂ ਭੁੱਲ ਗਿਆ ਸੀ। ਖੈਰ ਦੇਖੋ, ਮੈਨੂੰ ਵੀ ਇਹਨਾਂ ਕਾਲੇ ਪੀਲਿਆਂ ਨੂੰ ਆਪਦੇ ਰਿਸ਼ਤੇਦਾਰ ਬਣਾ ਕੇ ਨਾ ਕੋਈ ਜ਼ਿਆਦਾ ਬਾਹਲੀ ਖੁਸ਼ੀ ਨਹੀਂ ਹੋ ਰਹੀ ਸੀ।
1: ਸ਼ੁਕਰ ਹੈ ਦੀਪਕ ਰਾਜਾ ਵਾਲਿਆਂ ਨੇ ਕੁਛ ਨਹੀਂ ਕੀਆ, ਵਰਨਾ ਮੇਰਾ ਦਿਲ ਟੁੱਟ ਜਾਂਦਾ।
0: ਭਾਵਨਾ, ਮੇਰੇ ਦਿਮਾਗ 'ਚ ਨਾ ਕਾਫੀ ਚਿਰ ਦਾ ਇੱਕ ਕੁਐਸਚਨ ਅੜਿਆ ਹੋਇਆ ਯਾਰ।
1: ਹੁਣ ਕਿਹੜਾ ਕੁਐਸਚਨ ਅੜ ਗਿਆ ਤੇਰੇ ਦਿਮਾਗ 'ਚ?
0: ਦੇਖ, ਆਪਾਂ ਸਾਰੇ ਇੱਥੇ ਜੋੜੀਆਂ ਦੇ ਵਿੱਚ ਆਏ ਆ। ਕਰਮਜੀਤ ਦੀ ਕਿਸਮਤ ਖੁੱਲ ਗਈ, ਰਾਜ ਬਿਰਕ ਦੀ ਜ਼ਿੰਦਗੀ ਰੁਲ ਗਈ, ਸੂਰੀ ਨੂੰ ਮਾਂ ਮਿਲ ਗਈ, ਉਹ ਦੇਖ ਲੈ ਸਾਹਮਣੇ ਬੈਠਾ ਬਲਰਾਜ, ਇਹਨੂੰ ਤਾਂ ਮਿਲ ਗਈ।
1: ਸਾਡਾ ਪਰਿਵਾਰ ਕਿੰਨਾ ਭਰਿਆ ਭੁਰਿਆ ਲੱਗਦਾ ਹੈ। ਆਹਾ,
0: ਮੈਨੂੰ ਸਮਝ ਨਹੀਂ ਆਉਂਦੀ, ਆਪਾਂ ਸਾਰੇ ਦੇਖ ਇੱਥੇ ਪਰਿਵਾਰਾਂ ਦੇ ਵਿੱਚ ਆਏ ਆ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹੁਣ ਇੱਥੇ ਦੇਖ।
1: ਅਸੀਂ ਸਾਰੇ ਪਰਿਵਾਰ ਦੀ ਤਰ੍ਹਾਂ
0: ਆਏ ਆ, ਪਰ ਆਪਣੇ ਸਾਰਿਆਂ ਦੇ ਵਿੱਚ ਇੱਕ ਇੱਥੇ ਸਰਕਾਰੀ ਸਾਂਡ ਕੀ ਕਰਦਾ ਫਿਰਦਾ ਇਕੱਲਾ?
1: ਸਰਕਾਰੀ ਸਾਂਡ? ਨਾ ਤਾਂ ਇੱਥੇ ਸਰਕਾਰ ਨਜ਼ਰ ਆਉਂਦੀ ਹੈ, ਨਾ ਹੀ ਇੱਥੇ ਸਾਂਡ ਵਰਗਾ ਕੋਈ ਜਾਨਵਰ ਨਜ਼ਰ ਆਉਂਦਾ ਹੈ।
0: ਸਰਕਾਰ ਤੇ ਸਾਂਡ ਤੈਨੂੰ ਕਾਹਨੂੰ ਨਜ਼ਰ ਆਉਣੇ ਨੇ? ਕੁੜੀ ਆ ਨਾ ਤੂੰ, ਸਾਨੂੰ ਤਾਂ ਪਤਾ ਲੱਗਦਾ ਨਾ ਸਾਡੇ ਜਿਨ੍ਹਾਂ ਦੇ ਇੱਕ ਤੇ ਸੱਪ ਲੇਟਦੇ ਨੇ।
1: ਉਹ ਹੈ ਕੌਣ ਦੱਸ ਤਾਂ ਸਹੀ?
0: ਦੀਪਕ ਰਾਜਾ।
1: ਦੀਪਕ ਰਾਜਾ ਦੀ ਵੀ ਬਾਰੀ ਆ ਗਈ।
0: ਮੈਨੂੰ ਸਮਝ ਨਹੀਂ ਆਉਂਦੀ ਵੀ ਚੈਨਲ ਵਾਲਿਆਂ ਨੇ ਇਹਨੂੰ ਇੰਨਾ ਖੁੱਲਾ ਕਿਉਂ ਛੱਡ ਰੱਖਿਆ ਯਾਰ।
1: ਵਾਟ ਡੂ ਯੂ ਮੀਨ ਬਾਈ ਖੁੱਲਾ ਕਿਉਂ ਛੱਡ ਰੱਖਿਆ? ਜਿਵੇਂ ਅਸੀਂ ਇੱਥੇ ਪਰਫਾਰਮ ਕਰਨ ਆਏ ਆ, ਉਵੇਂ ਦੀਪਕ ਰਾਜਾ ਵੀ ਪਰਫਾਰਮ ਕਰਨ ਆਇਆ ਹੈ।
0: ਭਾਵਨਾ ਜੀ, ਮੈਨੂੰ ਉਹਦੀ ਪਰਫਾਰਮੈਂਸ ਤੇ ਉਹਨੂੰ ਲੈ ਕੇ ਨਾ ਕੋਈ ਜਲਸ ਨਹੀਂ ਹੋ ਰਹੀ ਉਹਦੇ ਨਾਲ, ਬਸ ਪ੍ਰੋਬਲਮ ਤਾਂ ਮੈਨੂੰ ਇੱਕ ਹੈ ਯਾਰ।
1: ਹੁਣ ਕਿਹੜੀ ਪ੍ਰੋਬਲਮ ਹੈ?
0: ਤੁਹਾਡੇ ਸੇਫਟੀ ਮੈਟਰ ਨੂੰ ਲੈ ਕੇ ਮੈਨੂੰ ਪ੍ਰੋਬਲਮ ਹੈ, ਤੁਸੀਂ ਉਹ ਤੋਂ ਸੇਫ ਨਹੀਂ ਹੈਗੀ, ਉਹ ਇਕੱਲਾ ਤੁਰਿਆ ਫਿਰਦਾ, ਮੈਨੂੰ ਜਲਸ ਹੁੰਦੀ ਹੈ, ਤੈਨੂੰ ਸਿੱਧੀ ਗੱਲ ਦੱਸਾਂ ਮੈਂ।
1: ਅਸੀਂ ਆਪਣਾ ਖਿਆਲ ਖੁਦ ਰੱਖ ਸਕਦੀ ਹਾਂ।
0: ਇਹੀ ਤਾਂ ਉਹ ਕਹਿੰਦਾ ਹੈ, ਕਹਿੰਦਾ ਮੈਂ ਵਧੀਆ ਤਰੀਕੇ ਨਾਲ ਖਿਆਲ ਰੱਖ ਸਕਦਾ।
1: ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ?
0: ਕੀ ਮਤਲਬ?
1: ਨਹੀਂ, ਮੇਰਾ ਮਤਲਬ ਹੈ ਕਿ ਉਸਨੂੰ ਵੀ ਚੈਨਲ ਵਾਲਿਆਂ ਤੋਂ ਡਿਮਾਂਡ ਕਰਨੀ ਚਾਹੀਦੀ ਸੀ ਕਿ ਉਹਨੂੰ ਵੀ ਕੁੜੀ ਚਾਹੀਦੀ ਹੈ।
0: ਇੰਟਰਟੇਨਮੈਂਟ ਦਾ ਮਤਲਬ ਹੁਣ ਇਹ ਤਾਂ ਨਹੀਂ ਰਹਿ ਗਿਆ ਵੀ ਚੈਨਲ ਵਾਲਿਆਂ ਤੋਂ ਕੋਈ ਵੀ ਡਿਮਾਂਡ ਕਰੋ ਤੇ ਉਹ ਪਟਕ ਦੇਣੇ ਪੂਰੀ ਕਰ ਦੇਣ।
1: ਦੋਨੋਂ ਜਿੰਨੀ ਸਾਡੀ ਦੋਨਾਂ ਵਿੱਚ ਤਕਰਾਰ ਹੈ ਨਾ, ਉਸ ਤੋਂ ਬਾਅਦ ਇੱਥੇ ਸਾਰੀਆਂ ਜੋੜੀਆਂ ਦੇ ਵਿੱਚ ਪਿਆਰ ਹੈ। ਉਹ ਵੇਖ, ਬਲਰਾਜ ਤੇ ਗੌਰੀ।
0: ਹਾਏ ਹਾਏ ਹਾਏ ਹਾਏ, ਕੀ ਬਾਤ ਹੈ ਜੀ, ਰੱਬ ਨੇ ਬਣਾਈ ਜੋੜੀ ਇੱਕ। ਭਾਵਨਾ, ਮੈਂ ਵੀ ਕੋਈ ਗਲਤ ਨਹੀਂ ਕਹਿਣ ਲੱਗਾ ਸੀ, ਮੇਰਾ ਮਤਲਬ ਹੈ ਵੀ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇ। ਕੀ ਬਾਤ ਹੈ ਜੀ, ਕੀ ਜੋੜੀ ਹੈ।
1: ਉਹ ਵੇਖ, ਜੀਰਾ ਤੇ ਰਾਜ।
0: ਕਾਲਾ ਸ਼ਾ ਕਾਲਾ, ਮੇਰਾ ਕਾਲਾ ਹੀ ਸਰਦਾਰ, ਗੋਰਿਆਂ ਨੂੰ ਦਫਾ ਕਰੋ, ਗੋਰੇ ਪੱਕੇ।
1: ਓ ਵੇਖ, ਸਿਮਰਨ ਤੇ ਸੂਰੀ।
0: ਗੋਦ ਮੇ ਉਠਾ ਲੋ, ਗੋਦ ਮੇ ਉਠਾ ਲੋ, ਬੱਚੇ ਕਾ ਕਿਆ ਕਾਮ ਹੈ, ਮੇਰ ਪਰਾ ਹੋਏ ਮੇਰੇ ਪੂਰਾ ਕਰਦੇ। ਓ ਤੇਰੇ ਅੰਗਨ ਮੇ ਤੁਮਾਰਾ ਕਿਆ ਕਾਮ ਹੈ, ਗੋਰੇ ਅੰਗਨ ਮੇ ਤੁਮਾਰਾ ਕਿਆ ਕਾਮ ਹੈ, ਦਿਨ ਤਾਕ ਦਿਨ ਤਾਕ ਦਿਨ ਗਦਮ।
1: ਕਰਮਜੀਤ ਤੇ ਸੋਨੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਮਾਲ ਦੀ ਜੋੜੀ ਹੈ, ਜਿਵੇਂ ਤੂੜੀ ਵਾਲੇ ਟਰੱਕ ਦੇ ਪਿੱਛੇ ਨਾ ਪੌੜੀ ਬੰਨੀ ਹੁੰਦੀ ਹੈ।
1: ਓਏ ਠਾਕੁਰ ਤੇ ਨਿੰਮੀ।
0: ਓਏ ਹਾਂ ਸੱਚ ਲਾ, ਜੋੜੀ ਤਾਂ ਰਹੀ ਗਈ।
1: ਕਿਸ ਗੱਲੋਂ?
0: ਪ੍ਰਸ਼ਾਦ ਲੈਣੋ ਜਿਹੜਾ ਆਪਾਂ ਵੰਡੀ ਜਾਂਦੇ ਆ।
1: ਦੋਨੋਂ ਦੇਖ, ਤੂੰ ਸਾਨੂੰ ਪਹਿਲੇ ਐਪੀਸੋਡ 'ਚ ਬਾਹਰ ਕਢਾਏਗਾ।
0: ਉਹ ਮੈਂ ਭੁੱਲ ਗਿਆ ਸੀ, ਠਾਕੁਰ ਸਾਹਿਬ ਦਾ ਤਾਂ ਮੈਂ ਭਾਜੀ ਇੰਨਾ ਵੱਡਾ ਫੈਨ ਨਾ, ਸ਼ਬਦਾਂ ਦਾ ਇੰਨਾ ਤੋਰ ਮਰੋੜ ਕੇ ਆਪਦੀ ਐਂਕਰਿੰਗ ਦੇ ਵਿੱਚ ਇਸਤੇਮਾਲ ਕਰਦੇ ਨੇ ਵੀ ਕਮਾਲ ਹੈ, ਸਵਾਦ ਆ ਜਾਂਦਾ ਤੁਹਾਡੀ ਐਂਕਰਿੰਗ ਸੁਣ ਕੇ। ਕਮਾਲ ਕਮਾਲ
1: ਕਾਮੇਡੀਅਨ ਨੇ, ਕਾਮੇਡੀਅਨ
0: ਉਹ ਸੱਚ ਨਿੰਮੀ ਤਾਂ ਕਮਾਲ ਦੀ ਕਾਮੇਡੀਅਨ ਹੈ ਯਾਰ, ਓ ਮਾਈ ਗੋਡ, ਟਿੱਡੀ ਪੀੜਾ ਪਾਉਂਦੀ ਹੈ ਬਈ ਕਮਾਲ। ਤੇ ਠਾਕੁਰ ਸਾਹਿਬ ਨੂੰ ਤਾਂ ਮੈਂ ਕਈ ਵਾਰੀ ਸੀਰੀਅਸ ਹੋ ਕੇ ਬੈਠ ਕੇ ਸੁਣਦਾ ਰਿਹਾ ਜੀ, ਸਵਾਹ ਕਮਾਲ।
1: ਇਟਸ ਇਨਫ, ਬਹੁਤ ਹੋ ਗਿਆ।
0: ਭਾਵਨਾ ਡਾਰਲਿੰਗ, ਇਸੇ ਦੇ ਨਾਲ ਹੀ ਆਪਣਾ ਸੈਗਮੈਂਟ ਪੂਰਾ ਹੋ ਗਿਆ।
2: ਸੋ ਇਹ ਸੀ ਭਾਵਨਾ, ਭਾਵਨਾ ਡਾਰਲਿੰਗ ਤੇ ਬਿਨੂ ਢਿੱਲੋਂ। ਸਮਾਂ ਇਸ ਵੇਲੇ 9:55 ਹੋ ਗਏ ਨੇ, ਅੱਜ ਦਾ ਇਸ ਪ੍ਰੋਗਰਾਮ ਖਤਮ ਕਰਨ ਦਾ ਵੀ ਸਮਾਂ ਆ ਗਿਆ। ਇਹੀ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੈ ਦਿਨ, ਬਾਕੀ ਹਫ਼ਤੇ ਸਾਰਿਆਂ ਦੀ ਜ਼ਿੰਦਗੀ 'ਚ ਤੰਦਰੁਸਤੀ ਹੋਵੇ, ਖੁਸ਼ੀਆਂ ਹੋਣ, ਜਿੱਥੇ ਇੱਥੇ ਵੀ ਹੈ ਆਪਣੇ ਸੁਪਨੇ ਜਿਉਂਦੇ ਰੱਖ ਕੇ ਜੀਓ। ਅਗਲੇ 3 ਹਫ਼ਤੇ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਏਗੀ, ਰਿਕਾਰਡਿਡ ਪ੍ਰੋਗਰਾਮ ਚਲਾਵਾਂਗੇ, ਉਹ ਤੋਂ ਬਾਅਦ 'ਚ 3 ਹਫ਼ਤਿਆਂ ਤੋਂ ਬਾਅਦ 'ਚ ਮੁਲਾਕਾਤ

ਹੋਏਗੀ ਤਦ ਤੱਕ ਸਾਰਿਆਂ ਲਈ ਰੱਬ ਰਾਖਾ। ਹਰਜੀਤ ਹਰਮਨ ਤੋਂ ਗਾਣਾ ਸੁਣਦੇ ਮੁੰਦਰੀ। ਮੁੰਦਰੀ ਤਾਂ ਦੇਖੀ ਹੋਏਗੀ, ਪਾਈ ਵੀ ਹੋਏਗੀ, ਗਾਣੇ ਦੇ ਵਿੱਚ ਕੀ ਪਰੋ ਗਿਆ ਮੁੰਦਰੀ ਨੂੰ ਸੁਣਦੇ ਹਾਂ।